ਪ੍ਰੀਤੀ ਦੇਵਰਾਜ ਸਿੰਘ ਸੰਦੇਲੀਏ ਕੋਈ ਤਰ੍ਹਾਂ ਚਮਤਕਾਰ ਗੱਲ ਆ ਗਏ ਨੇ ਅਨੁਵਾਦ ਹੈ ਸੰਦੇਲੀਏ ਸਮਰਨ ਨੇ ਮੋਹਤ ਵਿੱਚ ਰਹੇ ਨੇ ਇਹ ਵੀ ਕਿਲਾ ਅਨੁਭਵ ਦਾ ਆਨੰਦ ਅਨੰਤ ਅਮਾ ਵਕੇ ਦੀ ਹਸਾਈ ਤਿੰਨ ਦੀ ਬਵ ਦਨ ਦਨਤ ਹਦਾਰੀ ਨਿਸਕਲੰਕ ਵੇਲੀ ਦੇਲ ਇਹ ਮੋਹਤ ਸਮਰਨਵਾ ඇයි අපිට බැරි එහෙම අපි නිවනට දොරින් දනේද කොච්චරක් ළඟටින් සියල්ල දරා ගන්න ඔබව මට ඉඹින්න ඕනේ තරංගා